ਕੇ ਕੰਮਾਂ ਮੈਂ ਲੱਭ ਸਕੀ ਤੂੰ ਕੀ ਲਗਾ ਕੇ ਰੱਖੇ ਮੂਰਤੀ ਬਣਾ ਲਿੱਤੀ ਲੇ ਮਸਾ ਜੁਆ ਹਾਈ ਪੁੱਤਾ ਮੁਸਰਤੀ ਜਾਤੀ ਲੇ ਲੇ ਕਫੁਮਨ ਆਇਨਾ ਲੇ ਮੁੰਨਾ ਯੇ ਮੁੰ ਕਹੋ ਬੁਲਾ ਸੇ ਉਮਲ ਮੂਰਤੀ ਬਨੇ ਮੰਪੁਲੇ ਲਾਸੋ ਹਵਾ ਨੇ ਬਾਰੇ